ਉੱਲੇ ਸ਼ਾਹ ਫਰਮਾਂਦੇ ਨੇ, ਪੈਰ ਪੈਰਾਂ ਨਾਲ ਟੁਰਦੇ ਵੇਖੇ, ਹੱਥ ਹੱਥਾਂ ਨਾਲ ਜੁੜਦੇ ਵੇਖੇ, ਇੱਕੋ ਹੀ ਮਾਂ ਦੇ ਜੰਮੇ ਪੁੱਤਰ ਇੱਕ ਦੂਜੇ ਤੋਂ ਸੜਦੇ ਵੇਖੇ, ਡੰਗਰ ਲੈ ਗਏ ਬਾਜ਼ੀ ਤੇ ਬੰਦੇ ਰੋਟੀ ਪਿੱਛੇ ਲੜਦੇ ਵੇਖੇ, ਸਲੂਕ ਨਾ ਰੱਖਣ ਆਪਸ ਵਿੱਚ ਜਿਹੜੇ, ਹਜ਼ਾਰਾਂ ਹੋਵਨ ਪਰ ਹਰਦੇ ਵੇਖੇ, ਕਾਮਿਲ ਮੁਰਸ਼ਿਦ ਲੰਘ ਜਾਵੇ ਜਿਧਰੋਂ, ਬੰਦੇ ਰੱਬ ਰੱਬ ਕਰਦੇ ਵੇਖੇ, ਬੰਦੇ ਰੱਬ ਰੱਬ ਕਰਦੇ ਵੇਖੇ, ਧੀਆਂ ਸੰਭਾਲਣ ਇੱਜ਼ਤਾਂ ਨੂੰ ਤੇ ਪੁੱਤਰ ਵਾਰਸ ਖਜ਼ਾਨਿਆਂ ਦੇ, ਦੌਲਤ ਰੱਖੀ ਗਰਦੇ ਵਿੱਚ ਇੱਜ਼ਤਾਂ ਦਿੱਤੀਆਂ ਹੱਥ ਬਿਗਾਨਿਆਂ ਦੇ, ਸਦਾ ਕਿਸੇ ਨੀ ਇੱਥੇ ਰਹਿਣਾ, ਸਭ ਦਾ ਦੂਰ ਠਿਕਾਣਾ, ਤਨ ਇੱਕ ਪਿੰਜਰਾ ਰੂਹ ਇੱਕ ਪੰਛੀ ਤੇ ਪੰਛੀ ਨੇ ਉੜ ਜਾਣਾ।

ਜਦ ਮੈਂ ਅੰਦਰ ਝਾਤੀ ਪਾਈ ਤੇ ਮੇਰੇ ਤੋਂ ਬੁਰਾ ਨਾ ਕੋਈ। ਉਹਨੂੰ ਕੀ ਪਤਾ ਯਾਰੀ ਦਾ ਜਿਹੜਾ ਗਰਜ਼ੀ ਮਾਲ ਦਾ ਹੋਵੇ। ਕੰਡ ਸੱਜਣ ਦੀ ਲੱਗਣ ਨਹੀਂ ਦਿੰਦਾ ਜਿਹੜਾ ਸੱਜਣ ਹਲਾਲ ਦਾ ਹੋਵੇ। ਸੱਜਣਾ ਜੇ ਤੂੰ ਹਾਸੇ ਦਿੱਤੇ

ਮੂੰਹ ਤੇ ਬੰਦੇ ਹਾਜੀ ਨਮਾਜ਼ੀ ਬੰਦੇ ਤੇ ਵਿੱਚੋਂ ਰੱਖਣ ਬੁਗਜ਼ ਸਾਰੇ। ਮੰਦੇ ਹਾਲ ਉਮਰ ਲੰਘਾਈ ਚੰਗੇ ਵੇਲੇ ਦੇ ਚਾਅ ਵਿੱਚ ਸੱਜਣ ਬੇਪਰਵਾਹ ਨਿਕਲੇ ਛੱਡ ਗਏ ਕੱਲਿਆਂ ਰਾਹ ਵਿੱਚ। ਜ਼ੇਰ ਜ਼ਬਰਾਂ ਸ਼ੱਦਾਂ ਮੱਦਾਂ ਸਭ ਦੀ ਆਪਣੀ ਕਹਾਣੀ ਏ ਵਗਦੇ ਦਰਿਆ ਵਾਂਗ ਦੁਨੀਆਂ।

ਜਿਉਂ ਕਦੀ ਨਾ ਨੀਤੀ ਮੂੰਹੋਂ ਨੇਕੀ ਨੇਕੀ ਜਪਦਾ ਤੇ ਅਮਲੋਂ ਕੁਝ ਨਾ ਕੀਤੀ ਉੱਤੋਂ ਲੱਖ ਪੁਸ਼ਾਕਾਂ ਪਾਈਆਂ ਤੇ ਅੰਦਰੋਂ ਨਾ ਗਈ ਪਲੀਤੀ ਤੇ ਅੰਦਰੋਂ ਨਾ ਗਈ ਪਲੀਤੀ ਚਲੋ ਚਲੀ ਦੇ ਮੇਲੇ ਵਿੱਚ ਲੋਕੀ ਆਂਦੇ ਜਾਂਦੇ ਨੇ ਮੋਇਆਂ ਨੂੰ ਖੁਸ਼ ਕਰਨ ਲਈ ਭਰ ਭਰ ਮਿੱਟੀਆਂ ਪਾਉਂਦੇ ਨੇ ਜਿਉਂਦਿਆਂ ਸਾੜਨ ਤਨ ਦਾ ਲਹੂ ਤੇ ਮਗਰੋਂ ਦੀਵੇ ਜਲਾਉਂਦੇ ਨੇ ਬੰਦਾ ਮਰਿਆ ਭੁੱਖ ਦੇ ਨਾਲ ਤੇ ਅਜਰ ਲਈ ਦੇਗਾਂ ਪਕਾਉਂਦੇ ਨੇ ਕੁਝ ਟੁਰ ਗਏ ਨੇ ਤੇ ਕੁਝ ਰਹਿ ਗਏ ਨੇ ਕੁਝ ਡੂੰਘੀਆਂ ਸੋਚਾਂ ਪੈ ਗਏ ਨੇ ਕਿਸੇ ਦੁੱਖ ਵੀ ਨਹੀਂ ਬਰਦਾਸ਼ਤ ਕੀਤਾ ਕੁਝ ਜ਼ਖਮਾਂ ਨੂੰ ਵੀ ਸਹਿ ਗਏ ਨੇ ਜਿਨ੍ਹਾਂ ਨਾਲ ਸਕੂਨ ਇਸ ਦਿਲ ਦਾ ਸੀ

ਮਰ ਕੇ ਸਾਡਾ ਸਾਹ ਨਾ ਮੁੱਕੇ, ਸਾਨੂੰ ਐਸੀ ਮੌਤ ਦਾ ਚਾਹ। ਜ਼ਾਤਾਂ ਦਾ ਤੂੰ ਮਾਨ ਕਰੀ ਨਾ, ਕਰਦੇ ਸਭ ਭੁਲੇਖੇ, ਬੁੱਲੇ ਵਰਗੇ ਕੰਜਰਾਂ ਦੇ ਘਰ ਸੌਦਾ ਢੋਂਦੇ ਵੇਖੇ। ਚੱਲ ਬੁਲਿਆ ਉੱਥੇ ਚੱਲੀਏ, ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ। ਜਾ ਜਾ ਵੜਨਾ ਹੈ ਮੰਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ, ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਹੈ, ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ।

ਛੱਡ ਸ਼ਰਮ ਹਜਾਬਾਂ ਨੂੰ, ਛੱਡ ਦਰਸ ਦੇ ਫੂਕ ਕਿਤਾਬਾਂ ਨੂੰ, ਇੱਥੇ ਕੰਮ ਨਹੀਂ ਪੜ੍ਹਨ ਪੜ੍ਹਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ। ਵਕਤ ਦੀ ਤਕੜੀ ਦੇ ਉੱਤੇ ਅਸਾਂ ਤੋਲੇ ਹਿਜਰ ਜੁਦਾਈਆਂ ਨੇ, ਜਦ ਕੀਤਾ ਹਿਸਾਬ ਅਸਾਂ ਸੱਜਣਾ ਨਾਲ, ਬਸ ਨਿਕਲੀਆਂ ਬੇਪਰਵਾਹੀਆਂ ਨੇ। ਰੁੱਖੇ ਵਰਕੇ ਕੋਰੇ ਹਯਾਤੀ ਦੇ ਉੱਤੇ ਗਮਾਂ ਭਰੀਆਂ ਸਿਆਈਆਂ ਨੇ, ਲੰਘੀ ਉਮਰ ਤੇ ਜਾਣਿਆ ਅਸਾਂ, ਹੱਥ ਆਈਆਂ ਬਸ ਰਸਵਾਈਆਂ ਨੇ, ਹੱਥ ਆਈਆਂ ਬਸ ਰਸਵਾਈਆਂ ਨੇ।